0: ਨੇ ਦੇਖ ਲਈ ਜੇ ਕੁੜੀਆਂ ਕੁਵਾਰੀਆਂ ਨੇ ਦੇਖੀ ਵੇ ਦੁਪੱਟੇ ਤੇਰੇ ਵਿਕਦੇ
1: Korostenna.